ਸ਼ਾਮ ਦੇ ਦੇਸਰਾ ਕੋਸਮੈਟਿਕਸ ਪਾਕਿਸਤਾਨ ਕੋਵਾਨਾ ਚਾਂਗ ਮਾਨੇ ਵਾਨੀ ਵਾਲਾ ਤੇ ਚਾਂਗ ਵਾਲਾ ਅਵਲ ਖੁਦਰ ਤੜੀ ਰਜ਼ਾਤ ਹਰ ਕਲੀੜੀ ਰਜ਼ਾਤ ਮੀਨਵਾਇਮਾ ਔਰ ਸਰੇ ਚਿਕਮ ਦੇ ਸਹਰ ਮੁ ਪਖੇਰ ਯਾਨੀ ਬਿਲਕੁਲ ਜੀ ਗੁੜੀ ਗੁੜੀ ਸੋ ਗੁਡ ਮਾਰਨਿੰਗ ਅੱਲਾ ਨਿਊ ਕੀ ਜਿਦਾ ਕਾ ਸਹਰ ਆਗਾਜ਼ ਮੁ ਬਿਹਤਰੀਨ ਸ਼ਵੇ ਵੀ ਮਜ਼ੇਦਾਰ ਸ਼ਵੇ ਵੀ ਪਖਪਲ ਕੂਰ ਕੇ ਔਰ ਬਿਲਕੁਲ ਜੀ ਗਬੀਨ ਜਬੀਨ ਸ਼ਵੇ ਵੀ ਨੂਰ ਖਾਲਾਤ ਖੁਦੀ ਵਾਨ ਕੇ ਮੌਸਮ ਸੇ ਰੰਗੇ ਰਹੇ ਜਮੰਗ ਪਾ ਪੇਸ਼ਾਵਰ ਬਾਨੇ ਕੁਛ ਕਮ ਦੇ ਕਨਾ ਮਾਖਾਮ ਯਾਨੀ ਪਰੁਨ ਦਸ਼ਪੀ ਅਦਾ ਸੇ ਤਕਰੀਬਨ ਮਾਸਕੋਤਨੀ ਕੇ ਯੋਰ ਵੀ ਅਦਾ ਸੇ ਲੈਸ ਵਜੋ ਪੂਰੇ ਦੀ ਜਾਤ ਸ਼ਾਇਸਤਾ ਬਾਰਾਨ ਵਰੇ ਦਲੇ ਦਈ